0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਸੁਲੱਖਣ ਸਿੰਘ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪੰਜਾਬੀ ਗੀਤ। ਦੋਸਤੋ, ਅੱਜ ਸੰਯੁਕਤ ਰਾਸ਼ਟਰ ਜਨਤਕ ਸੇਵਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਾ ਮਨੋਰਥ ਜਨਤਕ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਅਧਿਕਾਰੀਆਂ ਦੀ ਅਮੁੱਲੀ ਸੇਵਾ ਦਾ ਸਨਮਾਨ ਕਰਨਾ ਹੈ। ਇਸ ਦਿਨ ਨੂੰ ਮਨਾਉਣ ਦਾ ਮਤਲਬ ਵਿਕਾਸ ਦੇ ਖੇਤਰ ਦੀ ਅਹਿਮੀਅਤ ਨੂੰ ਦਰਸਾਉਣਾ ਹੀ ਨਹੀਂ, ਸਗੋਂ ਯੁਵਾ ਪੀੜ੍ਹੀਆਂ ਨੂੰ ਜਨਤਕ ਸੇਵਾ ਵਿੱਚ ਪੇਸ਼ਾ ਲੱਭਣ ਲਈ ਉਤਸ਼ਾਹਿਤ ਕਰਨਾ ਵੀ ਹੈ। ਇਸ ਦਿਨ ਪ੍ਰਸ਼ਾਸਨ ਵਿੱਚ ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਲਿਆਉਣ ਅਤੇ ਉੱਨਤੀਸ਼ੀਲ ਦੇਸ਼ਾਂ ਵਿੱਚ ਜਨਤਕ ਖੇਤਰ ਦੀ ਪ੍ਰਬੰਧਕੀ ਸਮਰੱਥਾ ਵਧਾਉਣ ਤੇ ਵੀ ਬਲ ਦਿੱਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਅਜਿਹੇ ਯਤਨ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਨੇ। ਜੀਵਨ ਮਿਆਰ ਦੇ ਨਾਲ ਮਾਨਸਿਕ ਮਿਆਰ ਵਧਾਉਣ ਲਈ ਅਸੀਂ ਅੱਜ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਸੁਲੱਖਣ ਸਿੰਘ।
1: ਮੇਰੀ ਪਹਿਲੀ ਕਵਿਤਾ ਦਾ ਸ਼ੀਰਸ਼ਕ ਹੈ ਗੱਲ। ਇਸ ਵਿੱਚ ਗੱਲ ਲਫ਼ਜ਼ ਨੂੰ ਮੈਂ ਉਹਦੇ ਕਈ ਅਲੰਕਾਰਾਂ ਦੇ ਵਿੱਚ ਇਸਤੇਮਾਲ ਕੀਤਾ ਹੈ। ਅਰਜ਼ ਹੈ ਕਿ ਗੱਲ ਗੱਲ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ, ਗੱਲ ਕਰੀਏ ਅਤੇ ਗੱਲ ਦਾ ਮਾਣ ਰੱਖੀਏ, ਗੱਲ ਕਹਿ ਕੇ ਖੂਹ 'ਚ ਪਾਈਏ ਨਾ,

ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਪ੍ਰੇਮ ਪਿਆਰ ਦੀ ਜਿੱਥੇ ਵੀ ਗੱਲ ਹੋਵੇ, ਦੂਰ ਉਸ ਤੋਂ ਕਦੇ ਵੀ ਜਾਈਏ ਨਾ। ਪ੍ਰੇਮ ਪਿਆਰ ਦੀ ਜਿੱਥੇ ਵੀ ਗੱਲ ਹੋਵੇ, ਦੂਰ ਉਸ ਤੋਂ ਕਦੇ ਵੀ ਜਾਈਏ ਨਾ। ਗੱਲ ਕਰੀਏ ਓਨੀ ਜਿੰਨੀ ਕੁ ਗੱਲ ਹੋਵੇ, ਗੱਲ ਦਾ ਗਲਿਆਨ ਕਦੇ ਬਣਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਗੱਲ ਪੇ ਜੋ ਗੱਲ ਅਤੇ ਗੱਲ ਕਰਕੇ ਗੱਲ ਨੂੰ ਨਿਬੇੜਨ ਦੀ ਗੱਲ ਕਰੀਏ। ਗੱਲ ਪੇ ਜੋ ਗੱਲ ਅਤੇ ਗੱਲ ਕਰਕੇ ਗੱਲ ਨੂੰ ਨਿਬੇੜਨ ਦੀ ਗੱਲ ਕਰੀਏ। ਨਾ ਲੜੀਏ ਗੱਲ ਗੱਲ 'ਤੇ, ਗੱਲ ਨਾਲ ਰਕੀਬ ਨੂੰ ਲਾਉਣ ਦੀ ਗੱਲ ਕਰੀਏ। ਗੱਲ ਪੇ ਮਸਲੇ ਉਦਾਂ ਹੀ ਬਥੇਰੇ ਨੇ, ਗੱਲ ਪੇ ਮਸਲੇ ਉਦਾਂ ਹੀ ਬਥੇਰੇ ਨੇ। ਫਜ਼ੂਲ ਗੱਲ ਕਰ ਉਹਨਾਂ ਨੂੰ ਐਵੇਂ ਵਧਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਗੱਲ ਲਾ ਕੇ ਗੱਲ ਜੋ ਕਰਦੇ ਨੇ, ਉਹਨਾਂ ਬੰਦਿਆਂ ਨੂੰ ਗੱਲ ਕੋਈ ਲਾਉਂਦਾ ਨਹੀਂ। ਗੱਲ ਲਾ ਕੇ ਗੱਲ ਜੋ ਕਰਦੇ ਨੇ, ਉਹਨਾਂ ਬੰਦਿਆਂ ਨੂੰ ਗੱਲ ਕੋਈ ਲਾਉਂਦਾ ਨਹੀਂ। ਗੱਲ ਗੱਲ 'ਤੇ ਗੱਲ ਜੋ ਪੈ ਜਾਂਦੇ, ਉਹਨਾਂ ਬੰਦਿਆਂ ਨੂੰ ਯਾਰ ਕੋਈ ਬਣਾਉਂਦਾ ਨਹੀਂ। ਗੱਲ ਕਰੀਏ ਅਤੇ ਗੱਲ ਸਾਫ਼ ਕਰੀਏ, ਗੱਲ ਕਰੀਏ ਅਤੇ ਗੱਲ ਸਾਫ਼ ਕਰੀਏ। ਗੱਲ ਨੂੰ ਗੱਲ 'ਚ ਕਦੇ ਲੁਕਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਗੱਲ ਕਰਦਾ ਹੈ ਜਹਾਨ ਉਹ ਹਸਤੀਆਂ ਦੀ, ਜੋ ਗੱਲ ਕਰ ਗੱਲ ਤੋਂ ਕੁਰਬਾਨ ਹੋ ਗਏ। ਗੱਲ ਕਰਦਾ ਹੈ ਜਹਾਨ ਉਹ ਹਸਤੀਆਂ ਦੀ, ਜੋ ਗੱਲ ਕਰ ਗੱਲ ਤੋਂ ਕੁਰਬਾਨ ਹੋ ਗਏ। ਗੱਲ ਉਹਨਾਂ ਦੀ ਜਹਾਨ ਵੀ ਕਰਦਾ ਹੈ, ਜੋ ਗੱਲ ਗੱਲ 'ਤੇ ਲੁੱਚੇ ਬੇਈਮਾਨ ਹੋ ਗਏ। ਗੱਲ ਕਰਦਾ ਹੈ ਜਹਾਨ ਉਹ ਹਸਤੀਆਂ ਦੀ, ਜੋ ਗੱਲ ਕਰ ਗੱਲ ਤੋਂ ਕੁਰਬਾਨ ਹੋ ਗਏ। ਗੱਲ ਉਹਨਾਂ ਦੀ ਜਹਾਨ ਵੀ ਕਰਦਾ ਹੈ, ਜੋ ਗੱਲ ਗੱਲ 'ਤੇ ਬੇਈਮਾਨ ਹੋ ਗਏ। ਗੱਲ ਜੋ ਨਿਗਾਹਾਂ ਤੋਂ ਬੰਦੇ ਨੂੰ ਡੇਗ ਦੇਵੇ, ਗੱਲ ਜੋ ਨਿਗਾਹਾਂ ਤੋਂ ਬੰਦੇ ਨੂੰ ਡੇਗ ਦੇਵੇ, ਉਸ ਗੱਲ ਵੱਲ ਕਦੇ ਵੀ ਜਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਗੱਲ ਪਵੇ ਹਾਰ ਸੁੱਚੇ ਮੋਤੀਆਂ ਦਾ, ਜੇ ਗੱਲ ਅਸੀਂ ਕੋਈ ਬੇਮਿਸਾਲ ਕਰੀਏ। ਗੱਲ ਪਏ ਹਾਰ ਸੁੱਚੇ ਮੋਤੀਆਂ ਦਾ, ਜੇ ਗੱਲ ਅਸੀਂ ਕੋਈ ਬੇਮਿਸਾਲ ਕਰੀਏ। ਗੱਲ ਸੱਚ ਦੀ ਕਸਵੱਟੀ 'ਤੇ ਨਾ ਖਰੀ ਉਤਰੇ, ਝੂਠੀ ਗੱਲ ਦਾ ਭਾਵੇਂ ਲੱਖ ਸ਼ਿੰਗਾਰ ਕਰੀਏ। ਗੱਲ ਪਏ ਹਾਰ ਸੁੱਚੇ ਮੋਤੀਆਂ ਦਾ, ਜੇ ਗੱਲ ਅਸੀਂ ਕੋਈ ਬੇਮਿਸਾਲ ਕਰੀਏ। ਗੱਲ ਸੱਚ ਦੀ ਕਸਵੱਟੀ 'ਤੇ ਨਾ ਖਰੀ ਉਤਰੇ, ਝੂਠੀ ਗੱਲ ਦਾ ਭਾਵੇਂ ਲੱਖ ਸ਼ਿੰਗਾਰ ਕਰੀਏ। ਗੱਲ ਚਿੱਥ ਕੇ ਫਿਰ ਗੱਲ ਕਰੀਏ, ਮੂੰਹੋਂ ਆਪਣੇ ਗੱਲ ਐਵੇਂ ਚਲਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਆਖਰੀ ਬੰਦਾ ਜੀ, ਗੱਲ ਵਿੱਚੋਂ ਜਿੱਦਾਂ ਹੀ ਗੱਲ ਨਿਕਲੇ, ਪਤਾ ਲੱਗਦਾ ਬੰਦੇ ਦੀ ਗੱਲ ਕੀ ਹੈ। ਗੱਲ ਵਿੱਚੋਂ ਜਿੱਦਾਂ ਹੀ ਗੱਲ ਨਿਕਲੇ, ਪਤਾ ਲੱਗਦਾ ਬੰਦੇ ਦੀ ਗੱਲ ਕੀ ਹੈ। ਗੱਲ ਕਰੀਏ ਸੋਚ ਵਿਚਾਰ ਕੇ, ਤੇ ਸੁਲੱਖਣ ਥੋੜ੍ਹਾ ਵਕਤ ਲੱਗੇ, ਤੇ ਗੱਲ ਕੀ ਹੈ। ਮਿੱਠੀ ਗੱਲ ਕਰ ਅੰਬਰਾਂ ਨੂੰ ਛੂਹ ਲਈਏ, ਮਿੱਠੀ ਗੱਲ ਕਰ ਅੰਬਰਾਂ ਨੂੰ ਛੂਹ ਲਈਏ, ਕੋੜੀ ਗੱਲ ਕਰ ਠਾਂ ਨੂੰ ਜਾਈਏ ਨਾ। ਗੱਲ ਗੱਲ ਦੇ ਵਿੱਚੋਂ ਗੱਲ ਨਿਕਲੀ, ਗੱਲ ਕਹਿ ਕੇ ਕਦੇ ਗਵਾਈਏ ਨਾ। ਮੇਰੀ ਦੂਸਰੀ ਕਵਿਤਾ, ਉਹਦਾ ਸ਼ੀਰਸ਼ਕ ਹੈ ਆਪਣੇ। ਆਪਣੇ ਤੇ ਆਪਣੇ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਆਪਣੇ ਤੇ ਆਪਣੇ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਜੇ ਵੱਲ ਤੇਰੇ ਉਹ ਨਹੀਂ ਆਉਂਦੇ, ਤੂੰ ਉਹਨਾਂ ਦੇ ਵੱਲ ਨੂੰ ਜਾ ਸਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਜੇ ਵੱਲ ਤੇਰੇ ਉਹ ਨਹੀਂ ਆਉਂਦੇ, ਤੂੰ ਉਹਨਾਂ ਦੇ ਵੱਲ ਨੂੰ ਜਾ ਸਜਣਾ। ਪਿਆਰ ਮੁਹੱਬਤ ਤੋਂ ਵੱਡੀ ਕੋਈ ਸੁਗਾਤ ਨਹੀਂ ਜ਼ਮਾਨੇ 'ਚ। ਪਿਆਰ ਮੁਹੱਬਤ ਤੋਂ ਵੱਡੀ ਕੋਈ ਸੁਗਾਤ ਨਹੀਂ ਜ਼ਮਾਨੇ 'ਚ। ਸਭ ਨੇ ਚਲੇ ਜਾਣਾ ਹੈ, ਜੋ ਆਇਆ ਹੈ ਇਸ ਜਾਮੇ 'ਚ। ਜੇ ਚੈਨ ਨਾਲ ਤੂੰ ਸੋਣਾ ਹੈ, ਤੇ ਸਭ ਦੀ ਖੈਰ ਮਨਾ ਸਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਰੂਪ ਰੱਬ ਦਾ ਦੇਖੇਗਾ ਜਦ ਆਪਣੇ ਤੇ ਬਗਾਨੇ 'ਚ। ਰੂਪ ਰੱਬ ਦਾ ਦੇਖੇਗਾ ਜਦ ਆਪਣੇ ਤੇ ਬਗਾਨੇ 'ਚ। ਫਰਕ ਰਤਾ ਨਾ ਲੱਗੇਗਾ ਤਦ ਲੱਭਣ ਅਤੇ ਗਵਾਵਣ 'ਚ। ਰੂਪ ਰੱਬ ਦਾ ਜੇ ਦੇਖੇਗਾ ਜਦ ਆਪਣੇ ਤੇ ਬਗਾਨੇ 'ਚ। ਫਰਕ ਰਤਾ ਨਾ ਲੱਗੇਗਾ ਤਦ ਲੱਭਣ ਅਤੇ ਗਵਾਵਣ 'ਚ। ਫਿਰ ਖਾਰ ਵੀ ਫੁੱਲ ਬਣ ਜਾਣਗੇ ਰਾਹ ਦੀ ਤੇਰੀ ਉਹ ਸਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਦੌਲਤ ਸ਼ੋਹਰਤ ਹੈ ਧੁੱਪਛਾਂ, ਸਭ ਉਹਦੀਆਂ ਦਿੱਤੀਆਂ ਦਾਤਾਂ ਨੇ। ਦੌਲਤ ਸ਼ੋਹਰਤ ਹੈ ਧੁੱਪਛਾਂ, ਸਭ ਉਹਦੀਆਂ ਦਿੱਤੀਆਂ ਦਾਤਾਂ ਨੇ। ਵੱਲ ਤੇਰੇ ਵੀ ਆਉਣਗੀਆਂ ਜੇ ਸੱਚੀਆਂ ਤੇਰੀਆਂ ਬਾਤਾਂ ਨੇ। ਦੌਲਤ ਸ਼ੋਹਰਤ ਹੈ ਧੁੱਪਛਾਂ, ਸਭ ਉਹਦੀਆਂ ਦਿੱਤੀਆਂ ਦਾਤਾਂ ਨੇ। ਵੱਲ ਤੇਰੇ ਵੀ ਆਉਣਗੀਆਂ ਜੇ ਸੱਚੀਆਂ ਤੇਰੀਆਂ ਬਾਤਾਂ ਨੇ। ਕੁਝ ਘਾਟ ਨਹੀਂ ਹੈ ਕਰ ਉਹਦੇ, ਕੁਝ ਘਾਟ ਨਹੀਂ ਹੈ ਕਰ ਉਹਦੇ, ਤੂੰ ਐਵੇਂ ਨਾ ਘਬਰਾ ਸਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸਜਣਾ। ਮਾਲਕ ਦੀ ਰਜ਼ਾ 'ਚ ਤੈਨੂੰ ਜਦ ਰਹਿਣਾ ਆ ਜਾਏਗਾ। ਮਾਲਕ ਦੀ ਰਜ਼ਾ 'ਚ ਜਦ ਤੈਨੂੰ ਰਹਿਣਾ ਆ ਜਾਏਗਾ, ਅਤੇ ਦੁਨਿਆਵੀ ਦੁੱਖ ਤਕਲੀਫਾਂ ਤੈਨੂੰ ਸਹਿਣਾ ਆ ਜਾਏਗਾ। ਮਾਲਕ ਦੀ ਰਜ਼ਾ 'ਚ ਜਦ ਤੈਨੂੰ ਰਹਿਣਾ ਆ ਜਾਏਗਾ,
ਅਤੇ ਦੁਨਿਆਵੀ ਦੁੱਖ ਤਕਲੀਫਾਂ ਤੈਨੂੰ ਸਹਿਣਾ ਆ ਜਾਏਗਾ, ਫਿਰ ਸ਼ੋਰ ਸ਼ਰਾਬਾ ਵੀ ਤੈਨੂੰ ਸੰਗੀਤ ਲੱਗੇਗਾ। ਉਹ ਸੱਜਣਾ ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸੱਜਣਾ। ਆਖਰੀ ਬੰਦ ਹੈ ਕਿ ਇਹ ਜਨਮ ਦੁਬਾਰਾ ਨਹੀਂ ਮਿਲਣਾ, ਤੂੰ ਚੰਗੀ ਤਰ੍ਹਾਂ ਹੰਡਾ ਇਹਨੂੰ। ਇਹ ਜਨਮ ਦੁਬਾਰਾ ਨਹੀਂ ਮਿਲਣਾ, ਤੂੰ ਚੰਗੀ ਤਰ੍ਹਾਂ ਹੰਡਾ ਇਹਨੂੰ। ਛੱਡ ਲਾਉਣ ਬਜਾਉਣ ਦੀਆਂ ਗੱਲਾਂ ਨੂੰ, ਤੂੰ ਸਿੱਧੇ ਰਸਤੇ ਪਾ ਇਹਨੂੰ। ਇਹ ਜਨਮ ਦੁਬਾਰਾ ਨਹੀਂ ਮਿਲਣਾ, ਤੂੰ ਚੰਗੀ ਤਰ੍ਹਾਂ ਹੰਡਾ ਇਹਨੂੰ। ਛੱਡ ਲਾਉਣ ਬਜਾਉਣ ਦੀਆਂ ਗੱਲਾਂ ਨੂੰ, ਤੂੰ ਸਿੱਧੇ ਰਸਤੇ ਪਾ ਇਹਨੂੰ। ਹੱਥ ਲਾਏਗਾ ਖੁਸ਼ੀ ਦੀ ਮੰਜ਼ਿਲ ਨੂੰ, ਦੁਵੇਸ਼ ਮਨ 'ਚੋਂ ਮਿਟਾ ਸੱਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸੱਜਣਾ। ਜੇ ਵੱਲ ਤੇਰੇ ਉਹ ਨਹੀਂ ਆਉਂਦੇ, ਤੂੰ ਉਹਨਾਂ ਦੇ ਵੱਲ ਨੂੰ ਜਾ ਸੱਜਣਾ। ਆਪਣੇ ਤੇ ਆਪਣੇ ਹੀ ਹੁੰਦੇ ਨੇ, ਗੈਰਾਂ ਨੂੰ ਆਪਣਾ ਬਣਾ ਸੱਜਣਾ। ਅਗਲੀ ਕਵਿਤਾ ਪੇਸ਼ ਕਰ ਰਿਹਾ ਖੁਸ਼ੀ। ਅਰਜੇ, ਗਮਾਂ 'ਚੋਂ ਗੁਜ਼ਰ ਜਾਣ ਦੀ ਬੰਦੇ ਦੀ ਜ਼ਰੂਰਤ ਨਾ ਹੁੰਦੀ, ਗਮਾਂ 'ਚੋਂ ਗੁਜ਼ਰ ਜਾਣ ਦੀ ਬੰਦੇ ਦੀ ਜ਼ਰੂਰਤ ਨਾ ਹੁੰਦੀ। ਖੁਸ਼ੀ ਜੇਕਰ ਖੁਸ਼ਗਵਾਰ ਤੂੰ ਇਹ ਨਹੀਂ ਨਾ ਹੁੰਦੀ, ਗਮਾਂ 'ਚੋਂ ਗੁਜ਼ਰ ਜਾਣ ਦੀ ਬੰਦੇ ਦੀ ਜ਼ਰੂਰਤ ਨਾ ਹੁੰਦੀ। ਖੁਸ਼ੀ ਜੇਕਰ ਖੁਸ਼ਗਵਾਰ ਤੂੰ ਇੰਨੀ ਨਾ ਹੁੰਦੀ। ਕੜਕ ਦੀ ਧੁੱਪ ਨੂੰ ਲੋਕ ਨਾ ਹੰਡਾ ਪਾਉਂਦੇ, ਬਦਲਾਂ ਨੂੰ ਵੇਖ ਨਾ ਮੋਰ ਪਹਿਲਾਂ ਪਾਉਂਦੇ। ਕੜਕ ਦੀ ਧੁੱਪ ਨੂੰ ਲੋਕ ਨਾ ਹੰਡਾ ਪਾਉਂਦੇ, ਬਦਲਾਂ ਨੂੰ ਵੇਖ ਨਾ ਮੋਰ ਪਹਿਲਾਂ ਪਾਉਂਦੇ। ਜੇ ਬਦਲਾਂ ਤੋਂ ਬਾਰਸ ਦੀ ਆਸ ਨਾ ਹੁੰਦੀ, ਖੁਸ਼ੀ ਜੇਕਰ ਖੁਸ਼ਗਵਾਰ ਤੂੰ ਇੰਨੀ ਨਾ ਹੁੰਦੀ। ਗਮਾਂ ਦੀ ਪੰਡ ਟੋਟੋ ਕਮਰ ਦੋੜੀ ਹੋ ਗਈ, ਗਮਾਂ ਦੀ ਪੰਡ ਟੋਟੋ ਕਮਰ ਦੋੜੀ ਹੋ ਗਈ। ਪੱਤ ਜੋ ਮਾੜੀ ਮੋਟੀ ਉਹ ਵੀ ਚੋਰੀ ਹੋ ਗਈ, ਉਹ ਮਰ ਹੀ ਜਾਂਦੇ ਜੇ ਉਡੀਕ ਨਾ ਤੇਰੀ ਹੁੰਦੀ। ਖੁਸ਼ੀ ਜੇਕਰ ਖੁਸ਼ਗਵਾਰ ਤੂੰ ਨਾ ਇੰਨੀ ਹੁੰਦੀ। ਪੱਥਰਾਂ ਤੋਂ ਬਚ ਰਿਹਾ ਸੀ ਕੰਡਿਆਂ 'ਚ ਫਸ ਗਿਆ ਹੈ, ਪੱਥਰਾਂ ਤੋਂ ਬਚ ਰਿਹਾ ਸੀ ਕੰਡਿਆਂ 'ਚ ਫਸ ਗਿਆ ਹੈ। ਹਵਾ 'ਚ ਉੱਡਣ ਵਾਲਾ ਧਰਤੀ 'ਚ ਤਰਸ ਗਿਆ ਹੈ, ਤੈਨੂੰ ਪਾ ਹੀ ਲੈਂਦਾ ਜੇ ਡਗਰ ਆਸਾਨ ਨਾ ਚੁਣੀ ਹੁੰਦੀ। ਖੁਸ਼ੀ ਜੇਕਰ ਖੁਸ਼ਗਵਾਰ ਤੂੰ ਨਾ ਇੰਨੀ ਹੁੰਦੀ। ਅਗਲਾ ਬੰਦੇ ਜੀ, ਇਨਸਾਨ ਜ਼ਿੰਦਗੀ 'ਚ ਰੋਜ਼ ਨਵੇਂ ਆਯਾਮ ਢੂੰਡਦਾ ਹੈ, ਇਨਸਾਨ ਜ਼ਿੰਦਗੀ 'ਚ ਰੋਜ਼ ਨਵੇਂ ਆਯਾਮ ਢੂੰਡਦਾ ਹੈ। ਗਮ ਜੋ ਆਵੇ ਨੇੜੇ ਤੇ ਭੱਜਣ ਨੂੰ ਰਾਹ ਢੂੰਡਦਾ ਹੈ, ਇਨਸਾਨ ਜ਼ਿੰਦਗੀ 'ਚ ਰੋਜ਼ ਨਵੇਂ ਆਯਾਮ ਢੂੰਡਦਾ ਹੈ। ਗਮ ਜੋ ਆਵੇ ਨੇੜੇ ਤੇ ਭੱਜਣ ਨੂੰ ਰਾਹ ਢੂੰਡਦਾ ਹੈ, ਖੁਸ਼ੀ ਨੂੰ ਦੇਖ ਹੀ ਲੈਂਦਾ ਜੇ ਗਮਾਂ ਨਾਲ ਅੱਖ ਮਲਾਈ ਹੁੰਦੀ। ਖੁਸ਼ੀ ਜੇਕਰ ਖੁਸ਼ਗਵਾਰ ਤੂੰ ਨਾ ਇੰਨੀ ਹੁੰਦੀ। ਖੁਸ਼ੀ ਤੇਰੇ ਨਾਲ ਮੈਂ ਅੱਜ ਇੱਕ ਗੱਲ ਹੈ ਕਰਨੀ, ਖੁਸ਼ੀ ਤੇਰੇ ਨਾਲ ਮੈਂ ਅੱਜ ਇੱਕ ਗੱਲ ਹੈ ਕਰਨੀ। ਅਮੀਰਾਂ ਦੇ ਤੂੰ ਗੱਲੇ ਲੱਗੇ, ਗਰੀਬਾਂ ਤੋਂ ਦੂਰ ਭੱਜਦੀ। ਖੁਸ਼ੀ ਤੇਰੇ ਨਾਲ ਮੈਂ ਅੱਜ ਇੱਕ ਗੱਲ ਹੈ ਕਰਨੀ, ਅਮੀਰਾਂ ਦੇ ਤੂੰ ਗੱਲੇ ਲੱਗੇ, ਗਰੀਬਾਂ ਤੋਂ ਦੂਰ ਭੱਜਦੀ। ਤੇਰੇ ਵੀ ਜਹਾਂ 'ਚ ਦੇਖੀ ਗਰੀਬ ਮਾਰ ਹੁੰਦੀ, ਖੁਸ਼ੀ ਜੇਕਰ ਖੁਸ਼ਗਵਾਰ ਤੂੰ ਨਾ ਇੰਨੀ ਹੁੰਦੀ। ਆਖਰੀ ਬੰਦ ਹੈ ਜੀ, ਖੁਸ਼ੀ ਗਮ ਨਾਲ ਚਲੋ ਇੱਕ ਕਰਾਰ ਕਰੀਏ, ਖੁਸ਼ੀ ਗਮ ਨਾਲ ਚਲੋ ਇੱਕ ਕਰਾਰ ਕਰੀਏ। ਗਮ ਜੋ ਆਵੇ ਨੇੜੇ ਖੁਸ਼ੀ ਦਾ ਇੰਤਜ਼ਾਰ ਕਰੀਏ, ਖੁਸ਼ੀ ਗਮ ਨਾਲ ਚਲੋ ਇੱਕ ਕਰਾਰ ਕਰੀਏ। ਗਮ ਜੋ ਆਵੇ ਨੇੜੇ ਅਤੇ ਖੁਸ਼ੀ ਦਾ ਇੰਤਜ਼ਾਰ ਕਰੀਏ। ਗਮ ਹੀ ਖੁਸ਼ੀ ਦੀ ਯਾਰੋ ਜਿੰਦ ਜਾਨ ਹੁੰਦੀ, ਖੁਸ਼ੀ ਜੇਕਰ ਖੁਸ਼ਗਵਾਰ ਤੂੰ ਨਾ ਇੰਨੀ ਹੁੰਦੀ। ਮੈਂ ਜੀ ਅਗਲੀ ਕਵਿਤਾ ਜੀ, ਅਗਲੀ ਕਵਿਤਾ ਅਰਜ਼ ਕਰ ਰਿਹਾ ਜੀ, ਦਾ ਪ੍ਰਦੂਸ਼ਣ। ਅਰਜ਼ ਹੈ, ਜਿੰਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਜਿੰਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਬਾਗਾਂ ਬਹਾਰਾਂ ਦੀ ਮਾਣੇ ਤੂੰ ਖੁਸ਼ਬੂ, ਬਾਗਾਂ ਬਹਾਰਾਂ ਦੀ ਮਾਣੇ ਤੂੰ ਖੁਸ਼ਬੂ, ਪਰ ਫੁੱਲਾਂ ਨੂੰ ਤੋੜਨ ਤੋਂ ਬਾਜ ਨਹੀਂ ਆਉਂਦਾ। ਜਿਉਂਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਪਵਨ ਗੁਰੂ ਹੈ ਧਰਤ ਮਾਤਾ ਪਾਣੀ ਨੂੰ ਪਿਤਾ ਕਹਿੰਦੇ ਨੇ ਜਗੰਦਰ, ਪਵਨ ਗੁਰੂ ਹੈ ਧਰਤ ਮਾਤਾ ਪਾਣੀ ਨੂੰ ਪਿਤਾ ਕਹਿੰਦੇ ਨੇ ਜਗੰਦਰ। ਜਿਹਦੀ ਪਰਵਾਹ ਕਰਦਾ ਨਾ ਰਤਾ ਤੂੰ, ਉਹ ਇੱਕ ਇੱਕ ਕਰ ਵਸਦੇ ਨੇ ਤੇਰੇ ਸਾਹ ਅੰਦਰ। ਉੱਲੂ ਸਿੱਧਾ ਕਰਨ ਲਈ ਤੂੰ ਆਪਣਾ, ਉੱਲੂ ਸਿੱਧਾ ਕਰਨ ਲਈ ਤੂੰ ਆਪਣਾ। ਗੁਲੇਲ ਚਿੜੀਆਂ ਨੂੰ ਮਾਰਨ ਤੋਂ ਬਾਜ ਨਹੀਂ ਆਉਂਦਾ। ਜਿੰਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਆਪਣੀਆਂ ਦਿੱਤੀਆਂ ਅਮੁੱਲ ਸੁਗਾਤਾਂ ਦਾ ਰਤਾ ਵੀ ਮੁੱਲ ਨਹੀਂ ਮੰਗਦਾ ਉਹ ਤੇਥੋਂ, ਆਪਣੀਆਂ ਦਿੱਤੀਆਂ ਅਮੁੱਲ ਸੁਗਾਤਾਂ ਦਾ ਰਤਾ ਵੀ ਮੁੱਲ ਨਹੀਂ ਮੰਗਦਾ ਉਹ ਤੇਥੋਂ। ਚਾਹੁੰਦਾ ਹੈ ਇੰਨਾ ਕਿ ਸਾਂਭ ਕੇ ਰੱਖੇ, ਦੂਰ ਨਾ ਹੋ ਜਾਣ ਉਹ ਕਿਤੇ ਤੇਥੋਂ। ਪਰ ਸੁਗਾਤਾਂ ਦੇ ਇਸ ਅੰਮ੍ਰਿਤ 'ਚ ਤੂੰ ਜ਼ਹਿਰ ਘੁਲਣ ਤੋਂ ਬਾਜ ਨਹੀਂ ਆਉਂਦਾ। ਜਿੰਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ।
ਖੇਤ ਖਲਿਆਨਾਂ 'ਚ ਪੰਛੀ ਡੋਲਣ, ਰੰਗ ਬਿਰੰਗੀ ਬੋਲੀ ਬੋਲਣ।

0: ਖੇਤ ਖਲਿਆਣਾਂ 'ਚ ਪੰਛੀ ਡੋਲਣ, ਰੰਗ ਬਿਰੰਗੀ ਉਹ ਬੋਲੀ ਬੋਲਣ, ਚਹਿ ਚਹਾ ਕੇ ਖੁਸ਼ੀ ਖੁਸ਼ੀ ਉਹ ਸਾਡੇ ਦਿਨ ਦਾ ਬੂਹਾ ਖੋਲਣ। ਖੇਤ ਖਲਿਆਣਾਂ 'ਚ ਪੰਛੀ ਡੋਲਣ, ਰੰਗ ਬਿਰੰਗੀ ਉਹ ਬੋਲੀ ਬੋਲਣ, ਚਹਿ ਚਹਾ ਕੇ ਉਹ ਖੁਸ਼ੀ ਖੁਸ਼ੀ ਸਾਡੇ ਦਿਨ ਦਾ ਬੂਹਾ ਖੋਲਣ। ਤੂੰ ਬੇਦਰਦੀ ਜਾਲ ਵਿਛਾ, ਉਹਨਾਂ ਨੂੰ ਕੈਦ ਕਰਨ ਤੋਂ ਬਾਜ ਨਹੀਂ ਆਉਂਦਾ, ਜਿਉਂਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਕੁਦਰਤ ਦੇ ਨਾਲ ਜੇ ਪਿਆਰ ਕਰੇਗਾ ਤਾਂ ਉਹ ਤੈਨੂੰ ਖੁਸ਼ਹਾਲ ਕਰੇਗੀ। ਕੁਦਰਤ ਦੇ ਨਾਲ ਜੇ ਪਿਆਰ ਕਰੇਗਾ ਤਾਂ ਉਹ ਤੈਨੂੰ ਖੁਸ਼ਹਾਲ ਕਰੇਗੀ, ਨਾਲ ਜੇ ਉਹਦੇ ਤੂੰ ਪੰਗਾ ਲਏਗਾ ਤਾਂ ਉਹ ਤੈਨੂੰ ਬਰਬਾਦ ਕਰੇਗੀ। ਜਾਣ ਕੇ ਸਭ ਤੂੰ ਨਾਲ ਉਹਦੇ ਆਡਾ ਲੈਣ ਤੋਂ ਬਾਜ ਨਹੀਂ ਆਉਂਦਾ, ਜਿਉਂਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਉਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ। ਆਖਰੀ ਬੰਦ ਹੈ ਜੀ। ਸਭ ਮਿਲ ਕੇ ਪ੍ਰਣ ਕਰੀਏ ਕਿ ਕੁਦਰਤ ਨੂੰ ਬਚਾਵਾਂਗੇ, ਸਭ ਮਿਲ ਕੇ ਪ੍ਰਣ ਕਰੀਏ ਕਿ ਕੁਦਰਤ ਨੂੰ ਬਚਾਵਾਂਗੇ, ਇੱਕ ਸੁਨਹਿਰਾ ਸੁਵਿੰਦਰ ਭਵਿੱਖ ਆਪਣੇ ਬੱਚਿਆਂ ਹੱਥ ਫੜਾਵਾਂਗੇ। ਸਭ ਮਿਲ ਕੇ ਪ੍ਰਣ ਕਰੀਏ ਕਿ ਕੁਦਰਤ ਨੂੰ ਬਚਾਵਾਂਗੇ, ਇੱਕ ਸੁਨਹਿਰਾ ਸੁਵਿੰਦਰ ਭਵਿੱਖ ਆਪਣੇ ਬੱਚਿਆਂ ਹੱਥ ਫੜਾਵਾਂਗੇ। ਪਰ ਤੂੰ ਨਾ ਸ਼ੁਕਰਾ, ਕੁਦਰਤ ਨੂੰ ਹੁੰਝਾ ਮਾਰਨ ਤੋਂ ਬਾਜ ਨਹੀਂ ਆਉਂਦਾ, ਜਿਉਂਦਾ ਹੈ ਜਿਹਦੇ ਕਰਕੇ ਤੂੰ ਮਾਰਦਾ ਹੈ ਇਹਨੂੰ, ਬੰਦਿਆ ਤੂੰ ਆਪਣੀ ਫਿਤਰਤ ਤੋਂ ਬਾਜ ਨਹੀਂ ਆਉਂਦਾ।
1: ਹੁਣੇ ਅਸੀਂ ਸੁਲੱਖਣ ਸਿੰਘ ਹੋਰਾਂ ਕੋਲੋਂ ਉਹਨਾਂ ਦੀਆਂ ਕਵਿਤਾਵਾਂ ਸੁਣ ਰਹੇ ਸੀ। ਮਿੱਤਰੋ, ਅੱਜ ਅੰਤਰਰਾਸ਼ਟਰੀ ਵਿਧਵਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਵਿਧਵਾਵਾਂ ਨੂੰ ਦਰਪੇਸ਼ ਸਮੱਸਿਆਵਾਂ, ਉਹਨਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਸ ਦਾ ਮਕਸਦ ਵਿਧਵਾਵਾਂ ਨੂੰ ਸਮਾਜਿਕ ਬਰਾਬਰੀ, ਆਰਥਿਕ ਸੁਤੰਤਰਤਾ ਅਤੇ ਸਨਮਾਨਜਨਕ ਜ਼ਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਕਰਨਾ ਹੈ। ਦੁਨੀਆ ਭਰ ਵਿੱਚ ਲੱਖਾਂ ਵਿਧਵਾਵਾਂ ਗਰੀਬੀ, ਅਲਹਿਦਗੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਦੀਆਂ ਨੇ, ਜਿਨ੍ਹਾਂ ਨੂੰ ਹੱਲ ਕਰਨ ਲਈ ਇਹ ਦਿਹਾੜਾ ਵਿਸ਼ੇਸ਼ ਮੁਹਿੰਮ ਦਾ ਆਧਾਰ ਬਣਦਾ ਹੈ। ਅੱਜ ਦੇ ਇਨ੍ਹਾਂ ਦੋ ਮਹੱਤਵਪੂਰਨ ਦਿਵਸਾਂ ਨੂੰ ਯਾਦ ਕਰਨ ਦੇ ਨਾਲ ਨਾਲ ਆਓ ਸੁਣਦੇ ਹਾਂ ਇਹ ਗੀਤ। ਗੋਰੀ ਗੋਰੀ ਬਿਣੀ ਵਿੱਚ ਸੋਈਆਂ ਸੋਈਆਂ ਵੰਗਾਂ, ਆਵਾਜ਼ ਏ ਊਸ਼ਾ ਸੇਠ ਦੀ।

ਅਸੀਂ ਸੁਣ ਰਹੇ ਸੀ ਊਸ਼ਾ ਸੇਠ ਦੀ ਆਵਾਜ਼ ਵਿੱਚ ਇਹ ਗੀਤ ਗੋਰੀ ਗੋਰੀ ਬੀਣੀ ਵਿੱਚ ਸੂਈਆਂ ਸੂਈਆਂ ਵੰਗਾਂ। ਹੁਣ ਪੇਸ਼ ਹੈ ਨੀਲਮ ਸਾਨੀ ਦੀ ਆਵਾਜ਼ ਵਿੱਚ ਇਹ ਗੀਤ ਸਾਨੂੰ ਨਾ ਕੋਈ ਵੇਖੇ।

ਸਾਨੂੰ ਨਾ ਕੋਈ ਵੇਖੇ। ਅਸੀਂ ਸੁਣ ਰਹੇ ਸੀ ਇਹ ਗੀਤ, ਹੁਣ ਸੁਣਦੇ ਆ ਇਹ ਗੀਤ, ਕਦੇ ਆ ਕੇ ਮਿਲ ਤਾਂ ਜਾ। ਆਵਾਜ਼ ਏ ਵਿਜੇ ਗੁਰਦਾਸਪੁਰੀ ਦੀ।

ਅਸੀਂ ਸੁਣ ਰਹੇ ਸੀ ਵਿਜੇ ਗੁਰਦਾਸਪੁਰੀ ਦੀ ਆਵਾਜ਼ ਵਿੱਚ ਇਹ ਗੀਤ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਸੰਦੀਪ ਨੂੰ ਇਜਾਜ਼ਤ ਦਿਓ।

ਫਸਲ ਯੋਜਨਾਵਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਚੌਹਾਨ ਨੇ ਕਿਹਾ ਕਿ ਸੰਭਾਵਿਤ ਅਲ ਨੀਨੋ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਖੇਤੀਬਾੜੀ ਤੇ ਖੇਤੀ ਤੇ ਕਿਸੇ ਵੀ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਏ। ਉਨਾਂ ਅੱਗੇ ਕਿਹਾ ਕਿ ਸਰਕਾਰ ਹਰ ਸਥਿਤੀ ਦਾ ਸਾਹਮਣਾ ਪੂਰੀ ਤਿਆਰੀ, ਸੰਵੇਦਨਸ਼ੀਲਤਾ ਤੇ ਤਾਲਮੇਲ ਨਾਲ ਕਰੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@aiar.ar ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕਰਨਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਅੱਜ ਕੁਲ 65 ਅਵਾਰਡ ਪ੍ਰਦਾਨ ਕੀਤੇ ਜਾਣਗੇ, ਜਿਨ੍ਹਾਂ ਵਿਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਅਤੇ 56 ਪਦਮ ਸ੍ਰੀ ਸ਼ਾਮਲ ਨੇ। ਇਸ ਸਾਲ ਕੇਂਦਰ ਸਰਕਾਰ ਨੇ ਕੁਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸ਼ਾਮਲ ਨੇ। ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿਚੋਂ 19 ਔਰਤਾਂ ਨੇ, ਜਦੋਂ ਕਿ 16 ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾਏਗਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿਚੋਂ ਇਕ ਨੇ। ਅੱਜ ਰਾਸ਼ਟਰਪਤੀ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਅਵਾਰਡ ਪ੍ਰਦਾਨ ਕਰਨਗੇ। ਇਨ੍ਹਾਂ ਵਿਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਨੇ। 1954 ਵਿਚ ਸ਼ੁਰੂ ਕੀਤੇ ਗਏ ਇਨ੍ਹਾਂ ਅਵਾਰਡਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੇ ਕੀਤਾ ਜਾਂਦਾ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿਚ ਅਮਰੀਕੀ ਵਪਾਰ ਪ੍ਰਤੀਨਿਧ ਜੈਮਿਸਨ ਗਰੀਰ ਅਤੇ ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਵਿਚਕਾਰ ਇਕ ਦਵੱਲੇ ਵਪਾਰ ਸਮਝੌਤੇ ਤੇ ਉਸਾਰੂ ਚਰਚਾਵਾਂ ਦੀ ਉਮੀਦ ਕਰਦੇ ਨੇ। ਇਸ ਦੌਰਾਨ ਗੌਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਕ ਦਵੱਲੇ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਫੈਸਲਾਕੁੰਨ ਤੌਰ ਤੇ ਅੱਗੇ ਵਧ ਰਹੇ ਨੇ, ਜੋ ਦੋਵਾਂ ਦੇਸ਼ਾਂ ਲਈ ਨਵੇਂ ਆਰਥਿਕ ਮੌਕੇ ਖੋਲੇਗਾ ਅਤੇ ਅਮਰੀਕਾ ਭਾਰਤ ਆਰਥਿਕ ਭਾਈਵਾਲੀ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਅਯੋਧਿਆ ਦੇ ਰਾਮ ਮੰਦਿਰ ਨੂੰ ਮਿਲੇ ਦਾਨ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਆਪਣੀ ਮੁੱਢਲੀ ਜਾਂਚ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਏ। ਇਹ ਰਿਪੋਰਟ ਲਖਨਊ ਦੇ ਡਿਵੀਜ਼ਨਲ ਕਮਿਸ਼ਨ